0: ਸ਼ਾਮ ਇਹ ਰਾਜੋ
1: ਛਾਣ ਨਹੀਂ ਰਹੇ ਬਾਬਾ ਆਪਤੇ ਬਾਬਾ ਬਾਬਾ ਬਾਬੂ ਰਾਓ ਗਣਪਤ ਰਾਓ ਆਪਤੇ ਬੋਲ 106.2 ਦ ਬੀ